0: ਪਈਆਂ
1: ਮੇਰੇ ਸਾਹਮਣੇ ਲੈ ਗਏ ਸਾਡਾ ਕਰ ਰਹੇ
0: ਲੱਗੇ ਲੋੜ ਨਾਲ ਜਾਂਦਾ ਇਹ ਨਹੀਂ ਤਾਂ ਹੀ ਹੁੰਦਾ ਟ੍ਰਿਪ ਛੁੱਟ ਜਾਏ ਤੋ ਤਵੇ ਆਪ ਕੋਈ ਲਾਉਣ ਨਾ
1: ਕਿ ਨਾ ਨਹੀਂ ਆਉਂਦਾ ਨਹੀਂ